ਸਭ ਸੁਸਾਇਟੀਆਂ, ਸਭ ਨੌਜਵਾਨ ਵੀਰਾਂ ਨੇ ਰਲ ਮਿਲ ਕੇ ਇਹ ਜੋ ਪ੍ਰੋਗਰਾਮ ਲਿਖਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ। ਸਤਿਗੁਰਾਂ ਦੀ ਪਾਰ ਬਖਸ਼ਿਸ਼ ਹੈ ਕਿ ਗੁਰਮੁਖ ਪਿਆਰੇ ਇਹੋ ਜਿਹੇ ਗੁਰਪੁਰਬ, ਇਹੋ ਜਿਹੇ ਸ਼ਹੀਦੀ ਦਿਹਾੜੇ

ਇਹ ਪਾਵਨ ਸ਼ਬਦ ਪਾਵਨ ਰਾਗ ਸਾਡੇ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਅਮਰ ਸਿੰਘ ਜੀ, ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਟਨਾ ਸਾਹਿਬ ਵਾਲ ਦੇ ਭਰਾਤਾ ਸਾਹਿਬ ਨੇ, ਉਹ ਵੀ ਗੁਰੂ ਕੀ ਹਜ਼ੂਰੀ ਵਿੱਚ ਸੁਸ਼ੋਭਿਤ ਨੇ। ਸਾਡੇ ਹੰਸਲੋ ਤੋਂ ਆਏ ਦਲਜੀਤ ਸਿੰਘ ਜੀ, ਵੈਨਕੂਵਰ ਤੋਂ ਵੀਰ ਜੀ ਆਏ ਨੇ, ਬੜਾ ਦਰਸ਼ਨਦਾਰ ਸੰਗਤ ਦੇ ਹੋਏ ਨੇ। ਤੋ ਸੰਗਤ ਵੱਲੋਂ ਹੁਕਮ ਆਇਆ ਸੀ ਕਿ ਰਾਗ 10 ਮਿੰਟ ਜ਼ਰਾ ਜ਼ਿਆਦਾ ਲਾਉਣੇ ਨੇ, ਤੋ ਇਹ ਸੋਰਠ ਰਾਗ ਦੇ ਵਿੱਚ ਆਪ ਜੀ ਨੇ ਸ਼ਬਦ ਸ਼ਰਵਣ ਕੀਤਾ ਹੈ। ਤੋ ਆਓ, 2-3 ਰੀਤਾਂ ਜ਼ਰੂਰ ਗਾਇਨ ਕਰਨੀਆਂ ਸਨ, ਪਰ ਸੰਗਤ ਵੱਲੋਂ ਹੁਕਮ ਹੈ 1-2 ਰਾਗਾਂ ਦੀਆਂ ਬੰਦਿਸ਼ਾਂ ਜ਼ਰੂਰ ਸ਼ਰਵਣ ਕਰਾਉਣੀਆਂ ਹਨ। ਆਓ, ਇਸ ਤੋਂ ਪਹਿਲਾਂ 1 ਰੀਤ ਫਿਰ ਗਾਇਨ ਕਰਾਂਗੇ। ਪਹਿਲਾਂ ਆਓ, 1 9 ਮਾਤਰ ਦੀ ਬੰਦਿਸ਼ ਹੈ, ਆਪ ਜੀ ਦੇ ਸਨਮੁਖ ਬਹੁਤ ਹੀ ਸੁੰਦਰ ਹੈ, ਪੁਰਾਤਨ ਚੀਜ਼ ਹੈ, ਆਓ ਬੜੇ ਪਿਆਰ ਨਾਲ ਸ਼ਰਵਣ ਕਰੋ।

ਨੈਣ ਮਹਿੰਜੇ ਤਰਸਦੇ, ਕਦ ਪੱਸੀ ਦੀਦਾਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਨ, ਜੋ ਆਪ ਜੀ ਪੰਚਮ ਪਾਤਸ਼ਾਹ ਜੀ ਦੀ ਪਾਵਨ ਯਾਦ ਵਿੱਚ ਜੁੜੇ ਹੋ। ਪ੍ਰਸਿੱਧ ਕਵੀ ਕਰਮ ਸਿੰਘ ਜੀ ਬਾਲਮ ਜੀ, ਉਹਨਾਂ ਨੇ ਬੜਾ ਸੁੰਦਰ ਲਿਖਿਆ ਹੈ, ਜਾਮੇ ਸ਼ਹਾਦਤ ਪੀਤੇ ਹੈ ਸ਼ਹੀਦ ਸਮਝ ਤੇ ਪੈਮਾਨਾ ਹੈ, ਖੁਸ਼ ਰਹਤੇ ਕਤਲ ਗਾਮੇ ਕਹਤੇ ਜੇ ਮਖਾਨਾ ਹੈ, ਖੁਸ਼ ਹੋਤੇ ਦੇਖ ਕਰ ਜਲਾਦ ਕੀ ਸ਼ਮਸ਼ੀਰ ਕੋ, ਬਦਲ ਦੇਤੇ ਬਾਲਮ ਵਤਨ ਦੀ ਤਕਦੀਰ ਕੋ। ਸ਼ਹੀਦਾਂ ਦੀ ਜਿਹੜੀ ਮੌਤ ਹੈ, ਜੋ ਸ਼ਹੀਦ ਹੈ ਉਹ ਕੌਮ ਵਾਸਤੇ ਕੁਰਬਾਨ ਹੁੰਦੇ ਹਨ। ਸ਼ਹਾਦਤ ਕੇ ਹਰ ਕਤਰਾ ਖੂਹ ਮੇ ਛੁਪਾ ਇਮਾਂ ਹੋਤਾ ਹੈ, ਜ਼ੁਲਮ ਜਿਸਮੇ ਡੂਬੇ ਹੋਏ ਸਲਾਬੇ ਤੂਫਾਨ ਹੋਤਾ ਹੈ, ਸ਼ਹੀਦੋ ਕੀ ਕਤਲਗਾਹ ਮੇ ਕਬ ਬਿਹਤਰ ਹੈ ਕਾਬਾ, ਤੋ ਖੁਦਾ ਵੀ ਸ਼ਹੀਦੇ ਖਾਕ ਪੇ ਕੁਰਬਾਨ ਹੋਤਾ ਹੈ। ਇੱਕ ਵਿਦਵਾਨ ਨੇ ਬੜਾ ਪੰਜਾਬੀ ਦੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ, ਕਰਨੀ ਸਬਰ ਦੀ ਦੱਸੀਏ ਜੰਗ ਤੈਨੂੰ, ਮਸਤੀ ਲੱਥੀ ਨਾ ਅਜੇ ਮੁਸਤਾਨਿਆ ਹੋਏ, ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ, ਜਿਉ ਜਿਉ ਸੜੇ ਤੂੰ ਭੱਠੀਆਂ ਵਿਚ ਪੈ ਕੇ ਤਿਉਂ ਤਿਉਂ ਚੜੇ ਪਰਵਾਨਿਆ ਰੰਗ ਤੈਨੂੰ। ਕਹਿੰਦੇ ਪਰਵਾਨਿਆ ਤੈਨੂੰ ਦੁੱਖਾਂ ਤੇ ਨਾਗਾਂ ਦਾ ਹਉਫ ਕੀ ਹੈ, ਤੇਰੇ ਕੋਲ ਹੈ ਨਾਮ ਦੀ ਕਣੀ ਸਿੱਖਾ, ਸ਼ਾਂਤ ਰੱਖਦੀ ਜਿਹੜੀ ਅੰਗਾਰਿਆਂ ਤੇ, ਤੇਰੇ ਕੋਲ ਸੁਖਮਣੀ ਦੀ ਮਣੀ ਸਿੱਖਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪਾਠ ਸੁਖਮਨੀ ਸਾਹਿਬ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ, ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਅੱਗ ਵੱਲ ਕੋਈ ਧਿਆਨ ਨਹੀਂ ਕੀਤਾ, ਅੱਗ ਬਲਦੀ ਹੈ ਬਲਦੀ ਰਹੇ ਕੋਈ ਗੱਲ ਨਹੀਂ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦੇ ਨਾਲ ਧਿਆਨ ਜੋੜਿਆ ਹੈ, ਨਾਮ ਦੀ ਠੰਡਕ ਨਾਮ ਦੀ ਸ਼ੀਤਲਤਾ ਧੰਨ ਗੁਰੂ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ। ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਪ੍ਰਹਲਾਦ ਨੂੰ ਇਹ ਸਜ਼ਾ ਦਿੱਤੀ ਗਈ ਕਿ ਜੇ ਤੇਰਾ ਖੁਦਾ ਰੱਬ ਤੇਰਾ ਸੱਚਾ ਹੈ ਤਾਂ ਤੱਤੇ ਥੰਮ ਦੇ ਨਾਲ ਲੱਗ ਜਾ, ਅਤੇ ਪ੍ਰਹਲਾਦ ਨੇ ਦੇਖਿਆ ਜਦੋਂ ਬਹੁਤ ਤਪਦਾ ਥੰਮ ਹੈ, ਅਤੇ ਬੇਨਤੀ ਕੀਤੀ ਅਰਜੋਈ ਕੀਤੀ ਕਿ ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਜੀ, ਕਿਰਪਾ ਕਰੋ ਮੇਰੀ ਰੱਖਿਆ ਕਰੋ, ਅਤੇ ਪ੍ਰਹਲਾਦ ਨੇ ਦੇਖਦੇ ਦੇਖਦੇ ਕੀੜੀ ਦਾ ਰੂਪ ਧਾਰਨ ਕਰਕੇ ਪ੍ਰਭੂ ਪਰਮੇਸ਼ਰ ਤੱਤੇ ਥੰਮ 'ਤੇ ਆ ਗਿਆ। ਪ੍ਰਹਲਾਦ ਦੀ ਫਰਿਆਦ ਸੁਣ ਲਈ, ਪ੍ਰਹਲਾਦ ਦੀ ਬੇਨਤੀ ਸੁਣ ਲਈ ਅਕਾਲ ਪੁਰਖ ਪਰਮੇਸ਼ਰ ਨੇ। ਇਹ ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ, ਜੇ ਇਬਰਾਹੀਮ ਪੈਗੰਬਰ ਨੂੰ ਨਮਰੂਦ ਬਾਦਸ਼ਾਹ ਨੇ ਆਖਿਆ ਕਿ ਜੇ ਤੇਰਾ ਰੱਬ ਖੁਦਾਵੰਦ ਸੱਚਾ ਹੈ ਤਾਂ ਤੂੰ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਥੱਲੇ ਵਿਛਾ ਦਿੱਤੇ ਧਰਤੀ ਦੇ, ਅਤੇ ਇਬਰਾਹੀਮ ਪੈਗੰਬਰ ਨੂੰ ਆਖਿਆ ਗਿਆ ਜੇ ਤੇਰਾ ਖੁਦਾ ਸੱਚਾ ਹੈ ਤਾਂ ਇਹਨਾਂ ਕੋਲਿਆਂ 'ਤੇ ਚੱਲ ਕੇ ਦਿਖਾ। ਇਬਰਾਹੀਮ ਪੈਗੰਬਰ ਨੇ ਅਰਦਾਸ ਕੀਤੀ, ਅਰਜੋਈ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਇਹ ਜਿਹੜੇ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਨੇ ਇਹ ਠੰਡੇ ਹੋ ਜਾਣ, ਫੁੱਲ ਬਣ ਜਾਣ, ਅਤੇ ਹੇ ਪ੍ਰਭੂ ਹੇ ਪਰਮੇਸ਼ਰ ਜੀ ਮੈਂ ਇਹਨਾਂ ਕੋਲਿਆਂ 'ਤੇ ਚੱਲਣਾ ਚਾਹੁੰਦਾ ਹਾਂ। ਐਸਾ ਹੀ ਹੋਇਆ, ਇਬਰਾਹੀਮ ਦੀ ਫਰਿਆਦ ਬੇਨਤੀ ਪਰਮੇਸ਼ਰ ਦੇ ਚਰਨਾਂ ਵਿੱਚ ਪੁੱਜ ਗਈ, ਉਹ ਜਿਹੜੇ ਅੰਗਿਆਰ ਵਾਂਗ ਭਖਦੇ ਕੋਲੇ ਜ਼ਮੀਨ 'ਤੇ ਵਿਛਾਏ ਸਨ ਉਹ ਠੰਡੇ ਫੁੱਲ ਬਣ ਗਏ, ਅਤੇ ਇਬਰਾਹੀਮ ਆਰਾਮ ਦੇ ਨਾਲ ਉਹਨਾਂ ਕੋਲਿਆਂ 'ਤੇ ਚੱਲ ਪਿਆ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਕਿ ਜਿਹੜੀ ਤਪਦੀ ਤਵੀ ਹੈ ਇਹ ਠੰਡੀ ਹੋ ਜਾਵੇ ਅਤੇ ਮੈਂ ਇਸ ਉੱਪਰ ਬੈਠਣਾ ਹੈ, ਇਹ ਜਿਹੜੀ ਅੱਗ ਥੱਲੇ ਬਲਦੀ ਹੈ ਨਾ ਬਲੇ, ਜਾਂ ਇਹਦਾ ਬਲਦੀ ਰਹੇ ਪਰ ਸੇਕ ਨਾ ਮੈਨੂੰ ਲੱਗੇ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਸਰੀਰ 'ਤੇ ਅਨੇਕਾਂ ਛਾਲੇ ਹੋ ਗਏ, ਜਲ ਗਿਆ ਸਰੀਰ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਪੜ੍ਹਦੇ ਰਹੇ, ਹਰ ਕਾ ਨਾਮ ਰਹਿਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਭਾਣਾ ਮੰਨਣ ਦਾ ਸਾਨੂੰ ਢੰਗ ਅਤੇ ਭਾਣਾ ਮੰਨਣ ਦੀ ਜਾਚ ਦੱਸੀ ਹੈ, ਤੇ ਆਓ ਇੱਕ ਸ਼ਬਦ ਇੱਕ ਰੀਤ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ, ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਅਤੇ ਚੌਪੀ ਦਾ ਪਾਠ ਵੀ ਅਜੇ ਗਾਇਨ ਕਰਨਾ ਹੈ। ਆਓ ਬੜੇ ਪਿਆਰ ਇੱਕ ਰੀਤ ਬੜੇ ਪਿਆਰ ਨਾਲ ਸ਼ਰਮਣ ਕਰੋ।

ਮਾਨ ਲਿਖਿਆ ਰਹਿੰਦੇ ਗੁਰ ਦਰਿਆਓ ਵਿਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ ਚਰਨ ਕਮਲ ਭਵਰ ਜਿਉ ਸੁਖ ਸੰਪਟ ਵਿਚ ਰਹਿਣ ਵਿਹਾਰੀ ਸ਼ਬਦ ਸੁਰਤਲੇ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ ਗੁਰੂ ਅਰਜਨ ਵਿਟੋਂ ਕੁਰਬਾਣੀ ਤਾਂ ਬੜੇ ਪਿਆਰ ਨੇ ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਉਚਾਰਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ 825 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਦਰਜ ਕੀਤਾ ਹੈ ਬਿਲਾਵਲ ਰਾਗ ਦੇ ਵਿਚ, ਤੇ ਸਤਿਗੁਰਾਂ ਨੇ ਇਹ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ ਜਦੋਂ ਸੁਲਹੀ ਖਾਨ, ਪ੍ਰਿਥੀ ਚੰਦ ਤੇ ਸ਼ੇਖ ਸਰਹੰਦੀ ਤੇ ਪ੍ਰਿਥੀ ਚੰਦ ਦਾ ਲੜਕਾ ਮਿਹਰਬਾਨ ਤੇ ਚੰਦੂ ਨੇ ਰਲ ਕੇ ਮਿਲ ਕੇ ਇਹ ਤਰਕੀਬ ਬਣਾ ਕੇ ਸੁਲਹੀ ਖਾਨ ਨੂੰ ਜਦੋਂ ਦਿੱਲੀ ਤੋਂ ਚੜਾ ਕੇ ਲਿਆਂਦਾ ਹਰਿਮੰਦਰ ਸਾਹਿਬ ਤੇ, ਉਸ ਵੇਲੇ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਸੁਲਹੀ ਖਾਨ ਬੜਾ ਬਹਾਦਰ ਹੈ, ਉਹ ਫੌਜ ਲੈ ਕੇ ਹਰਿਮੰਦਰ ਸਾਹਿਬ ਤੇ ਆ ਰਿਹਾ ਹੈ, ਸਤਿਗੁਰੂ ਪਾਤਸ਼ਾਹ ਕੀ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਆਓ ਇਹ ਸ਼ਬਦ ਤੇ ਸਾਰੇ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ, ਕੋਈ ਵੀ ਰਸਮਾਂ ਵਾਂਝੀ ਨਾ ਰਵੇ। ਬੀਬੀਆਂ ਦੇ ਚਰਨਾਂ ਵਿਚ ਬੇਨਤੀ ਹੈ, ਆਓ ਬੜੇ ਪਿਆਰ ਦੇ ਨਾਰਾਇਣ ਸੁਲਹੀ ਤੇ ਨਾਰਾਇਣ ਰਾਖ।

0: ਵੱਡੇ ਜਾਂ ਵੱਡਾ ਨਾਓ, ਵੱਡੇ ਵੱਡੇ ਜਾਂ ਸੱਠਣਿਓ, ਵੱਡੇ ਵੱਡੇ ਜਾਂ ਨਿਚਲ ਥਾਓ, ਵੱਡੇ ਵੱਡੇ ਜਾਣਿਆ ਲਾਓ, ਵੱਡੇ ਵੱਡੇ ਭੁਜ ਸਪਹਾਓ, ਵੱਡੇ ਵੱਡੇ ਜਾਂ ਪੁੱਛਣਾ ਦਾਤ, ਵੱਡੇ ਵੱਡੇ ਜਾਂ ਪਿਆ ਨਾਨਕਾ ਨ ਕਥਨੀ ਜਾਏ, ਕੀਤਾ ਕਰਨਾ ਸਭ ਜਾਏ ਮਹੱਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾਵਚ ਵਾਸ, ਇੱਕ ਨਾ ਹੁਕਮ ਸਮਾਇਲੇ, ਇੱਕ ਨਾ ਹੁਕਮੇ ਕਰੇ ਵਿਨਾਸ਼।

ਵਿਸਮਾਦ ਰੂਪਣ ਸਮਾਦ ਰੰਗ ਵਿਸਮਾਦ ਰੰਗ ਫਰੈਜੰਤ ਵਿਸਮਾਰ ਪਾਉਣ ਵਿਸਮਾਰ ਪਾਣੀ ਵਿਸਵਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਰ ਖਾਣੀ ਵਿਸਵਾਦ ਸਵਾਦ ਲੱਗੇ ਪ੍ਰਾਣੀ ਵਿਸਮਾਰ ਸੰਯੋਗ ਵਿਸਮਾਰ ਵਿਯੋਗ ਵਿਸਮਾਰ ਭੁੱਖ ਵਿਸਮਾਰ ਭੋਗ ਵਿਸਮਾਰ ਸਮਿਤ ਵਿਸਮਾਰ ਸਲਾਹ ਵਿਸਮਾਰ ਉਜੜ ਵਿਸਮਾਦ ਰਾਮ।

0: ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਰਵਾਡ, ਕੀਤੀਆਂ ਕਨ ਕਹਾਣੀਆਂ ਕੀਤੇ ਬੇਦ ਵਿਚਾਰ।

ਔਰ ਹਿਕਮਤ ਹੁਕਮ ਖੁਆਰ ਪਵਣ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਭ ਜਬਰਦਸਤ ਪੂਰਨੀ।

ਜ਼ਹਿਰ ਗਲੋ ਗਏ ਦਾ ਔਰ ਕੁਸ਼ਮਾਏ ਕਿਰਪਾ ਕਰ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕੇ ਸੋਜਣੋ ਇਤਨ ਜਨ ਮੰਦਰ ਖੁਜਾਏ ਪੌੜੀ ਸੇ ਲੋਕੇ ਜਿਨ ਸੱਚੋ ਸੱਚ ਤਿਆਰ ਨਿਮੰਦੇ ਪੈਣ ਰੱਖਿਓ ਕਰ ਸੁਖ ਹਿਤ ਧਰਮ ਕਮਾਇਆ ਨਿ ਦੁਨੀਆਂ ਤੋੜੇ ਬੰਦਨਾ।

0: ਦਾਪਰਾਸਪੇਗਾ ਸਤ ਗਿਰ ਥਵਾਗ ਕਲਜੂਣ ਥਕਨ ਕਹਾ ਕੂੜ ਗੇਰ ਥਵਾਓ ਮਹੱਲਾ ਪਹਿਲਾ
1: ਸ਼ਾਮ ਕੇ ਸਿਤਮ ਸਮ ਸਤ ਮੈਂ ਅੱਛੇ ਸਾਥ ਰਹੇ ਸਭ ਕੁਛ ਸਤਸਮਾ ਵੇਰ ਕਹਿ ਰਿਹਾ ਪ੍ਰਭੂ ਰਾਮ ਨਾਮ ਦੇਵਾ ਮੈਸੂਰ

ਸਿਰਪੂਛ ਭਗਤ ਸਮਾਦੰ ਮੁਖ ਚੂੜ ਭੁੱਖ ਅਨੁਸਾਰੰ ਤੈ ਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋ ਥੋਤੀ।

0: ਭਾੜ ਕਰੇ ਵਿਆਹੋ ਕੜਕਾ ਗਲ ਦੱਸੇ ਰਾਹੋ
1: ਵੇਖੋ ਲੋਕਾਂ ਏ ਵਿਡਾਣ ਮਨ ਅੰਧਾ ਨਾ ਹੋ ਸੁਝਾਣ ਕੋਲ ਸਾਹਿਬ ਹੋ ਦਿਆਲ
0: ਕਿਰਪਾ ਕਰੇ ਤਾਂ ਸਾਹਿਬਾਰ ਕਰਾਏ ਸੇ ਸੋ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੇ ਹੁਕਮ ਮੰਨੇ ਹੋ ਪ੍ਰਵਾਣ ਤਾਂ ਖਸਮੇ ਕਾਮਿਲ ਪਾਏ ਸੇ ਖਸਮੇ ਭਾਵ ਸੋ ਕਰੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਿਅਮ ਅਤੇ ਸੰਵਾਦੀ ਸ਼ਰਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ

ਉਤਰੇ ਪਲਾਣੇ ਪੌਣ ਵੇ ਰੰਗੀ ਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਿਰ ਬਸਾਰਿਆ ਇਹ ਕਰਨ ਮਨ ਭਾਵ ਦੇਰ ਬੁਝਣ ਆਏ ਹਾਰਿਆ ਕਰ ਫਰਮੈ ਸਿਖਾਇਆ ਵੇਖ ਮੈਂ ਤੁਨਣ ਬਸਾਰਿਆ ਜਰ ਆਏ।

ਸੁਪਾਈਆ ਸੁਸਾ ਸਮਾ ਲਿਆ। ਜਿਤ ਕੀਤਾ ਪਾਇਆ ਆਪਣਾ ਸਾ ਗਾਲ ਬੁਰੀ ਕਿਉਂ ਕਹ ਲਿਆ। ਮੰਦਾ ਮੂਲ ਲੱਗੀ ਚਾਹੀ ਦੇ ਲਮੇ ਨਜ਼ਰ ਨਿਹਾਲੀਆ। ਜੋ ਸਾਹਿਬ ਨਾਲ ਨਹਾਰੀਆ ਤੇ ਵਿਆਹ ਬਸ ਉਠਾ ਲਿਆ। ਕਿਸਲਾ ਉਪਰ ਕਹ ਲਿਆ ਸ੍ਰੀ ਵਾਹਿਗੁਰੂ।

ਪੱਟਾਂ ਦੀ ਸੂਈਆਂ ਵਿੱਚ ਹੈ। ਪੱਟ ਕਹਿ ਰਹੇ ਨੇ ਤਨ ਹਰ ਬੂੰਤ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾ

ਰੁੱਤ ਵਿੱਚ ਫੁੱਲ ਖਿੜਦੇ ਨੇ, ਕਿੰਨੀ ਬ੍ਰਹਸਪਤੀ ਹੈ ਸੰਸਾਰ ਵਿੱਚ, ਕਿੰਨੇ ਫੁੱਲ ਨੇ ਕੋਈ ਗਿਣ ਨਹੀਂ ਸਕਦਾ। ਕੰਨ ਹਰ ਬੂੰਦ ਬਸੋ ਰੋ ਮਾਵਨ, ਕੁਸੁਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਜਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਸੂਰਜ ਦੀਆਂ ਕਿਰਨਾਂ ਕੋਈ ਗਿਣ ਨਹੀਂ ਸਕਦਾ। ਸਮੁੰਦਰ ਦਾ ਪੇਟ ਅਜੇ ਤੱਕ ਕੋਈ ਥਾਂ ਨਹੀਂ ਪਾ ਸਕਿਆ, ਗੰਗਾ ਦੇ ਵਿੱਚ ਤਰੰਗ ਉੱਠਦੇ ਨੇ ਕੋਈ ਗਿਣ ਨਹੀਂ ਸਕਿਆ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਤਬ ਜਨ ਫਲ ਉਹਨੇ ਜੋ ਗਾਵੇ। ਜੇ ਸ਼ਿਵ ਜੀ ਦਾ ਧਿਆਨ ਮੰਨਿਆ ਹੋਇਆ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਉਸ ਧਿਆਨ ਦੇ ਬਲ ਨਾਲ ਕੋਈ ਕਣੀਆਂ ਗਿਣ ਲਵੇ ਕਿੰਨੀਆਂ ਪਈਆਂ ਬਾਰਿਸ਼ ਵਿੱਚ। ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ, ਸਤਿਗੁਰੂ ਰੁਦਰ ਧਿਆਨ ਗਿਆਨ ਸਤਿਗੁਰ ਕੋ, ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਕੋਈ ਇਹ ਗਿਣ ਲਵੇ ਸਭ ਕੁਛ, ਸੂਰਜ ਦੀਆਂ ਕਿਰਨਾਂ ਗਿਣ ਲਵੇ, ਤਰੰਗ ਗਿਣ ਲਵੇ, ਕਣੀਆਂ ਗਿਣ ਲਵੇ, ਇਹ ਤੇ ਹੋ ਸਕਦਾ। ਪਰ ਇਹ ਗੁਰੂ ਅਮਰਦਾਸ ਮਹਾਰਾਜ ਕੀਜੇ ਗੁਰੂ ਨਾਨਕ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਕੋਈ ਕਹਿ ਹੀ ਨਹੀਂ ਸਕਦਾ।

ਕਾਲੂ ਸਤਪਾਲ ਸ਼ਰਧਾ ਜੀ ਦੇ ਵਿੱਚੋਂ ਸ਼ਬਦ ਸ਼ੁਰੂ ਹੋ ਜਾਏ ਪ੍ਰਾਣ ਕੇ ਬਚਾਈਆ ਕਿ ਦੇਖ ਹੈ ਕਿ ਨਿਰਦੁਰ ਨਰੂਪ ਹੋ ਕਿ ਸਰਗੁਣ ਸਰੂਪ ਹੋ।

ਸ਼ਬਦ ਦਾ ਨਾਲ ਨਾਲ ਅਰਥ ਭਾਵ, ਕਿਉਂਕਿ ਗਹਿਰਾ ਸ਼ਬਦ ਹੈ, ਆਪ ਜੀ ਸਮਝ ਸਕੋ। ਬਾਣੀਏ ਦੀ ਹੱਟੀ ਤੇ ਹਿੰਗ ਹਲਦੀ ਮਸਾਲਾ ਹੀ ਮਿਲੇਗਾ, ਬਾਣੀਏ ਕੇ ਘਰ ਹੀਂਗ ਅੱਛਾ। ਬੈਸਰ ਮਦੇ ਮੱਝ ਦੇ ਸਿਰ ਤੇ ਕੀ ਹੋਣਗੇ ਸਿੰਘ, ਬੈਸਰ ਮਦੇ ਸਿੰਘ ਗੋ। ਤੇ ਦੇਵਲ ਮਦੇ ਦੀਵਾਲੀਆਂ ਚ ਕੀ ਹੁੰਦਾ ਮੰਦਰਾਂ ਚ,

ਤੇਲੀ ਦੇ ਘਰ ਜਾਈਏ ਤੇ ਕੋਹਲੂ ਦੇ ਵਿਚ ਤਿਲ ਪੀੜੇ ਜਾਂਦੇ ਨੇ, ਹਰ ਇਕ ਕੱਪੜਾ ਤੇਲ ਦੇ ਨਾਲ ਹੀ ਲਿਬੜਿਆ ਨਜ਼ਰ ਆਉਂਦਾ। ਤੇਲ ਹੀ ਤੇਲ ਘਰ ਵਿਚ ਮਹਿਕ ਆਈ ਹੁੰਦੀ ਏ ਕੋਹਲੂ ਤੇਲੀ ਦੇ ਘਰ ਦੇ ਵਿਚ। ਜੰਗਲਾਂ ਵਿਚ ਚਲੇ ਜਾਈਏ ਤੇ ਜੰਗਲਾਂ ਦੇ ਵਿਚ ਵੇਲਾਂ ਹੀ ਵੇਲਾਂ ਨਜ਼ਰ ਆਉਂਦੀਆਂ। ਮਾਲੀ ਦੇ ਘਰ ਜਾਈਏ ਤੇ ਕੀ ਮਿਲਦਾ? ਹਜ਼ੂਰ ਫਰਮਾਨ ਕਰਦਿਆਂ

ਹਰ ਇੱਕ ਦੇ ਘਰ ਵਿੱਚ ਆਪਣੀ ਆਪਣੀ ਚੀਜ਼ ਹੁੰਦੀ ਹੈ। ਜਿਹੜੇ ਸਤਸੰਗ ਕਰਨ ਵਾਲੇ ਨੇ ਉਹਨਾਂ ਘਰ ਕੀ ਹੁੰਦਾ? ਆਪਾਂ ਆਪਣੇ ਸਥਾਨ ਤੇ ਪਹੁੰਚਣਾ। ਭਗਤ ਜੀ ਆਪਣੇ ਸਥਾਨ ਤੇ ਪਹੁੰਚਾ ਰਹੇ ਨੇ ਆਪਾਂ ਨੂੰ, ਆਪਾਂ ਕਿਹੜੀ ਜਗ੍ਹਾ

ਗੋਕਲ ਮੱਧੇ ਸ਼ਿਆਮ ਗੋ, ਅਖੀਰਲੀਆਂ ਪੰਕਤੀਆਂ ਬੜੀਆਂ ਕਮਾਲ ਦੀਆਂ। ਸੰਤਾਂ ਦੇ ਘਰ ਦੇ ਵਿੱਚ ਜਾਈਏ ਤੇ ਪਰਮਾਤਮਾ ਦਾ ਜਾਪ, ਪ੍ਰਭੂ ਦਾ ਜਾਪ ਸੁਣਦਾ, ਤੇ ਗੋਕਲ ਵਿੱਚ ਚਲੇ ਜਾਈਏ, ਦਵਾਰਕਾ ਨਗਰੀ ਵਿੱਚ ਚਲੇ ਜਾਈਏ, ਮਥੁਰਾ ਵਿੱਚ ਚਲੇ ਜਾਈਏ, ਤੇ ਕ੍ਰਿਸ਼ਨ ਦੀਆਂ ਗੱਲਾਂ, ਕ੍ਰਿਸ਼ਨ ਦੀਆਂ ਬਾਤਾਂ। ਗੋਕਲ ਮੱਧੇ ਸ਼ਿਆਮ ਗੋ, ਤੇ ਨਾਮਦੇਵ ਕਹਿੰਦਾ ਸਾਡੇ ਹਿਰਦੇ ਚ ਪਤਾ ਕੌਣ ਹੈ? ਨਾਮਦੇਵ ਕਹਿੰਦੇ ਸਾਡੇ ਹਿਰਦੇ ਚ ਰਾਮ ਹੈ, ਰਾਮ। ਸੰਤਾਂ ਦੇ ਘਰ ਵਿੱਚ ਗੋਬਿੰਦ, ਗੋਕਲ ਅਸਥਾਨ ਦੇ ਵਿੱਚ ਸ਼ਿਆਮ ਦੀ ਗੱਲ, ਕ੍ਰਿਸ਼ਨ ਦੀ ਗੱਲ, ਤੇ ਭਗਤਾਂ ਦੇ ਨਾਮ, ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਰਾਮ ਪਰੋਤਾ ਹੁੰਦਾ। ਫਰਮਾਨ ਕਰਦਿਆਂ ਕਹਿੰਦੇ ਨੇ

0: ਵੱਡੀ ਵਡਾਈ ਜਾ, ਪੁੱਛਣਾ ਦਾਸ ਵੱਡੀ ਵਡਾਈ ਜਾ ਪਿਆ, ਨਾਨਕਾ ਨਕ ਸ੍ਰੀ ਜਾਇਆ ਕੀਤਾ ਕਾ ਨਾ ਸਭ ਜਾਏ ਮੱਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਪਿਆਸ ਨਾ ਜਾਤਾ।

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਟਾਣੇ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਧ ਲਗਾ ਪ੍ਰਾਣ
1: ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਰਫ ਵਿਸਮਾਦ

ਪੈਵੀ ਪਾਉਣ ਵੈ ਸਭਾ ਪੈਵੀ ਚੱਲਣ ਲੱਗ ਦਰਿਆ ਪੈਵੀ ਜਗਨ ਕੱਢੇ ਵੇਗਾਰ ਪੈਵੀ ਧਰਤੀ ਦੱਬੀ ਪਾਰ ਪੈਵੀ ਚੰਦਰ ਸਰਪਾਰ ਪੈਵੀ ਚ ਰਾਜਾ ਧਰਮ ਦੁਆਰ।

0: ਖੜੀਆਂ ਸਭੇ ਗੋਪੀਆਂ ਪਹਿਰਕਾਂ ਗੋਪਾਲ ਗਹਿਣੇ ਪਾਉਣ ਪਾਣੀ ਵੈਸਨ ਤੱਚਾਂ ਸੂਰਜ ਤਾਰ ਸਵੀ ਤਰਜ ਮਲ ਤਨ ਵਰਤਨ ਸਰਜਨ ਜਾਲ ਨਾਨਕ ਮੁਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਨੱਚਣ ਗੁਰ ਪੈਰ ਹਰਾਏ ਫਿਰ ਸਿਰ ਉਡਰਨਾ ਚਾਟੇ ਪਾ।

ਜਿਸ ਜੀਵ ਆਤਮਾ ਦੇ ਜੀਵਨ ਵਿੱਚ ਪ੍ਰਭਾਤ ਆ ਗਈ ਉਸਨੇ ਰਾਹ ਪਾ ਲਿਆ, ਦਵੈਸ਼ ਖਤਮ ਹੋ ਗਈ, ਆਤਮਾ ਪਰਮਾਤਮਾ ਦੀ ਇੱਕ ਮਿਕਤਾ ਹੋ ਗਈ, ਉਸਦੇ ਗਲ ਵਿੱਚ ਜਿੱਤ ਦੀ ਮਾਲਾ ਪਵੇਗੀ। ਗੁਰੂ ਤੇਗ ਬਹਾਦਰ ਜੀ ਦੇ ਉਚਾਰਨ ਕੀਤੇ ਰਾਗ ਜੈਜਾਵੰਤੀ ਦੇ ਚਾਰ ਸ਼ਬਦ ਅਖੀਰ ਵਿੱਚ ਆਏ ਹਨ। ਜੈਜਾਵੰਤੀ ਨੂੰ ਕਿਸੇ ਵੀ ਸੰਗੀਤ ਗ੍ਰੰਥ ਦਾ ਰਾਗ ਕਿਸੇ ਰਾਗ ਦੀ ਬੰਸ ਵਿੱਚ ਨਾ ਲਿਖਣਾ ਦਰਸਾਉਂਦਾ ਹੈ ਕਿ ਨਵੇਕਲਾ ਰਾਗ ਹੈ, ਅਤੇ ਗੁਰੂ ਮਹਾਰਾਜ ਜੀ ਨੇ ਜੈਜਾਵੰਤੀ ਨੂੰ ਅਖੀਰ ਵਿੱਚ ਰੱਖ ਕੇ ਨਵੇਕਲੀ ਗੱਲ ਹੀ ਕੀਤੀ ਹੈ। ਗੁਰੂ ਸਾਹਿਬਾਨ ਨੇ ਰਾਗ ਨੂੰ ਨਵੀਂ ਨੁਹਾਰ, ਨਵਾਂ ਮੋੜ ਤੇ ਨਵਾਂ ਗਾਇਨ ਰੂਪ ਦੇ ਕੇ ਨਵਾਂ ਵੱਡਾ ਪਸਾਰਾ ਪਾ ਕੇ ਆਤਮਿਕ ਠੰਡ ਪ੍ਰਾਪਤ ਕਰਨ ਦਾ ਹਥਿਆਰ ਬਣਾਇਆ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋ ਗੰਧਾਰ, ਦੋ ਨਿਸ਼ਾਦ ਅਤੇ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ। ਜੈਜਾਵੰਤੀ ਵਿੱਚ ਕੋਮਲ ਗੰਧਾਰ ਦੀ ਵਰਤੋਂ ਇੱਕ ਵਿਸ਼ੇਸ਼ ਢੰਗ ਨਾਲ ਉਸਦੇ ਦੋਵੇਂ ਪਾਸੇ ਰਿਸ਼ਭ ਸੁਰ ਰੱਖ ਕੇ ਕੀਤੀ ਜਾਂਦੀ ਹੈ। ਇਸ ਦਾ ਵਾਧੀ ਸੁਰ ਰਿਸ਼ਭ ਅਤੇ ਸਮਾਧੀ ਪੰਚਮ ਹੈ ਤੇ ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਮੰਨਿਆ ਹੈ। ਸਰਵਣ ਕਰੋ ਰੇ ਮਨ ਕੌਣ ਗਤ ਹੋਏ ਹੈ ਤੇਰੀ, ਭਾਈ ਕਮਰਪਾਲ ਸਿੰਘ ਜੀ ਪਾਸੋਂ। ਦੂਜੇ ਸ਼ਬਦ ਦਾ ਗਾਇਨ ਕਰ ਰਹੇ ਹਨ ਡਾਕਟਰ ਦਰਸ਼ਨ ਸਿੰਘ ਜੀ ਨਰੂਲਾ। ਸ਼ਬਦ ਦੇ ਬੋਲ ਹਨ ਰਾਮ ਸਿਮਰ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਪਹਿਲਾ ਸ਼ਬਦ ਰੇ ਮਨ ਕੌਣ ਗਤ ਹੋਏ ਹੈ ਤੇਰੀ,

ਦੇਵੀ ਰਾਗ ਦੇ ਦੂਜੇ ਪੈਰ ਦਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਹੈ ਪੌੜੀ ਦੇ ਵਿੱਚ ਮਹਾਰਾਜ ਨੇ ਉਚਾਰਨ ਕੀਤਾ ਹੈ। ਰਹਿਣ ਜਿਸ ਪ੍ਰਭਾਤ ਤੂੰ ਹੈ ਨੀ ਗਾਉਣਾ, ਜੀ ਜਨ ਸਰਬਤ ਨਾ ਤੇਰਾ ਤਿਹਾਉਣਾ। ਆਓ ਛੋੜ ਚਿੰਤਾ ਦੇ ਵਿੱਚ

ਸੋ ਦਾਸ ਆਪਣੇ ਜਥੇ ਵੱਲੋਂ ਸਰਦਾਰ ਕਰਨੈਲ ਸਿੰਘ ਜੀ ਦਾ ਅਤੇ ਸਰਦਾਰ ਸੁਰਿੰਦਰ ਸਿੰਘ ਜੀ ਬਿਲਾਸਪੁਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਾਸ ਨੂੰ ਆਪ ਸਾਹਿਬ ਸੀਰ ਦੀ ਗੁਰਮੁਖ ਸੰਗਤਾਂ ਦਾ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ। ਸੋ ਦਾਸ ਤਕਰੀਬਨ ਇੱਕ ਹਫ਼ਤੇ ਤੋਂ ਆਪ ਜੀ ਦੀ ਸੇਵਾ ਕਰ ਰਹੇ ਹਾਂ। ਇਹਨਾਂ ਦਿਨਾਂ ਵਿੱਚ ਬੇਅੰਤਰ ਗੁਨਾਹ ਗਲਤੀਆਂ ਹੋ ਗਈਆਂ ਹੋਣਗੀਆਂ, ਆਪਣੇ ਅਣਜਾਣ ਉੱਤੇ ਜਾਣ ਕੇ ਬਖਸ਼ ਦੇਣਾ। ਸੋ ਆਓ ਅੰਤ ਦੇ ਵਿੱਚ ਸਰਬਤ ਮਾਏ ਭਾਈ ਜਿਤਨੇ ਗੁਰੂ ਚਰਨਾਂ ਵਿੱਚ ਬੈਠੇ ਹੋ ਛੋਲੀਆਂ ਅੜ ਕੇ ਗੁਰੂ ਦਰ ਤੇ ਅਰਦਾਸ ਬੇਨਤੀ ਜੋੜ ਕਰਨੀ ਹੈ। ਸਤਿਗੁਰੂ ਜੀ ਹੋ ਸਾਡੇ ਅਵਗੁਰ ਨਾਚ ਤਾਰਨਾ, ਆਪ ਦੀ ਕਿਰਪਾ ਕਰੋ ਸਾਡੀ ਛੋਲੀਆਂ ਵਿੱਚ, ਆਪਣੇ ਪਵਿੱਤਰ ਨਾਮ ਦੀ ਖੈਰ ਪਾਓ, ਸਾਰੇ ਜਪੋ, ਕੋਈ ਉਸ ਨਾਲ ਖਾਲੀ ਨਾ ਜਾਏ।

Thank you.

ਕਲਗੁਰੂ ਜੀਵਾਂ ਦੇ ਉਧਾਰ ਕਰਨ ਵਾਸਤੇ ਜਾ ਰਹੇ ਸੋਲਾ ਕਲਾ ਸੰਪੂਰਨ ਚੱਲਿਆ ਅਨੰਤ ਕਲਾ ਹੋਏ ਠਾਕੁਰ ਚੜ੍ਹੇ।

ਇਹਨਾਂ ਕੋਲ 14 ਕਲਾ ਸੀ। ਕਲਾ ਕਹਿੰਦੇ ਸ਼ਕਤੀ, ਨਿਰੰਕਾਰ ਦੀ ਸ਼ਕਤੀ, ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ 14 ਕਲਾ ਦੁਆਪੁਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ 16 ਕਲਾ ਲੈ ਕੇ ਆਏ। ਪਰ ਨਿਰੰਕਾਰ ਦੀ ਸਾਰੀ ਸ਼ਕਤੀ ਦਾ ਮਾਲਿਕ ਕੌਣ? ਪਿਆਰ ਨਾਲ ਸਾਰੇ ਆਖੋ ਧੰਨ। ਬਾਣੀ ਲਿਖਿਆ ਅਨੰਤ ਕਲਾ, ਇਹਦੀ ਗਿਣਤੀ ਮਿਣਤੀ ਕੋਈ ਨਹੀਂ। ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ, ਉਸਦੀ ਸ਼ਕਤੀ ਵੀ ਬੇਅੰਤ ਹੈ। ਉਸ ਸ਼ਕਤੀ ਨੂੰ ਲੈ ਕੇ ਅਰਸ਼ਾਂ ਤੋਂ ਫਰਸ਼ਾਂ ਤੇ ਮਾਤ ਲੋਕ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪ ਨਿਰੰਕਾਰ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਬਣ ਗਿਆ। ਸਾਹਿਬਾਂ ਨੇ ਤੱਕਿਆ ਸੰਸਾਰ ਰੋਗੀ ਹੈ, ਮਾਤ ਲੋਕ ਦੇ ਰਹਿਣ ਵਾਲੇ ਇਨਸਾਨ ਸਾਰੇ ਰੋਗੀ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ। ਤੋ ਜਗਤ ਦੀ ਹਾਲਤ ਨੂੰ ਤੱਕ ਕੇ ਹਜ਼ੂਰ ਅੱਜ ਜਾ ਰਹੇ ਹਨ, ਜਾ ਰਿਹਾ ਹੈ ਸੱਚਾ ਵੈਦ ਅਰੋਗੀ ਮਨਾਂ ਨੂੰ ਆਰੋਗ ਕਰਨਾ, ਦੁਖੀ ਜਨਤਾ ਨੂੰ ਸੁੱਖ ਦੇਣਾ। ਹਉਮੈ ਰੋਗ ਮਾਨੁਖ ਕੋ ਦਿੰਦਾ, ਕਾਮ ਰੋਗ ਮੈਂਗਲ ਬਸਤੀ ਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਫੁਰੰਗਾ। ਅਗਰ ਕਹਿੰਦੇ ਜੋ ਜੋ ਦੀਸ਼ ਹੈ ਸੋ ਸੋ ਰੋਗੀ, ਹਰ ਕੋਈ ਰੋਗੀ, ਜੋ ਜੋ ਦੀਸ਼ ਹੈ ਸੋ ਸੋ ਰੋਗੀ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਕਿਸੇ ਨੂੰ ਕੋਈ ਦੁੱਖ ਲੱਗਾ ਹੈ, ਕਿਸੇ ਨੂੰ ਕੋਈ। ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਦੁਖੀ, ਕਈਆਂ ਕੋਲ ਬਹੁਤੀ ਆ ਗਈ ਹੈ ਉਹ ਵੀ ਦੁਖੀ। ਜਿਹਦੇ ਕੋਲ ਮਾਇਆ ਨਹੀਂ ਉਹ ਵੀ ਰਾਤ ਦਿਨ ਹਾਏ ਮਾਇਆ, ਹਾਏ ਮਾਇਆ ਦੀ ਕਲਪਨਾ ਚ। ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹ ਵੀ ਦੁਖੀ। ਅਜੁਰ ਬਾਣੀ ਫਰਮਾਉਂਦੇ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਹਦੇ ਕੋਲ ਨਹੀਂ ਉਹ ਮਾਇਆ ਚਾਹੁੰਦਾ, ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹਨੂੰ ਨੀਂਦ ਨਹੀਂ ਆਉਂਦੀ, ਕਿ ਕਿਧਰੇ ਮਾਇਆ ਦੇ ਲਾਲਚ ਚੋਰ ਆ ਕੇ ਮੇਰਾ ਸਿਰ ਹੀ ਨਾ ਵੜ ਦੇ। ਉਹਨੂੰ ਰਾਤੀ ਨੀਂਦ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਔਰ ਬੰਤਾ। ਜਿਹਦੇ ਕੋਲ ਨਹੀਂ ਉਹ ਵੀ ਦੁਖੀ, ਜਿਹਦੇ ਕੋਲ ਹੈ ਉਹ ਵੀ ਦੁਖੀ, ਜਿਹਦੇ ਘਰ ਪੁੱਤਰ ਨਹੀਂ ਹੈ ਉਹ ਵੀ ਦੁਖੀ। ਰਾਤ ਦਿਨ ਅਰਦਾਸਾਂ ਕਰਦਾ ਹੈ ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ, ਪਰ ਕਈ ਪੁੱਤਰਾਂ ਤੋਂ ਵੀ ਤੰਗ। ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ, ਤੇ ਜੇ ਪੁੱਤਰ ਨਲਾਇਕ ਹੋ ਗਿਆ ਹੈ ਮਾਤਾ ਪਿਤਾ ਤੰਗ ਦੁਖੀ। ਜਿਹਦੇ ਘਰ ਹੈ ਉਹ ਵੀ ਦੁਖੀ, ਜਿਹਦੇ ਘਰ ਨਹੀਂ। ਕੋਈ ਚੌਧਰ ਤੇ ਮਾਣ ਵਡਿਆਈ ਵਾਸਤੇ ਧਰਮ ਦਾ ਸਾਰੀ ਦੁਨੀਆਂ, ਜੋ ਜੋ ਦਿਸ਼ ਹੈ ਸੋ ਸੋ ਰੋਗੀ, ਕਿਸੇ ਨੂੰ ਤਨ ਦਾ ਰੋਗ ਲੱਗਾ, ਕਿਸੇ ਨੂੰ ਮਨ ਦਾ ਰੋਗ ਲੱਗਾ। ਪਰ ਆਰੋਗ ਕੌਣ?
इस दुनिया में आरोप पाने तो हजूर परमाउदर बाणी जो जो दिश है सो सो रोगी रोग रहित मेरा सतगुरु आरोग सतगुरु आरोग कौड़े प्यार नाल सारे आखो तन गुरु अज आरोग दाता दुनिया नो आरोग करने वास्ते जा रहे पिछे मरदाना मोडे ते रवाब भरे सोचा ते दलील तुरिया जा मरदाना सोचता है पता नहीं मालिक किधर का काफी समय हो गए तुरे ही जाने उन्होंने लोग बुरा भी कह मंदा भी कह पर वो अपने सच्चे रस्ते पे चलते ही नहीं पर दादे उदास ना हो मरदाने काबर ना तू कहो मेरा निरंकार एदा भी पलट मरदाने ने कहा महाराज इस पापी का पलट जे मेरा बोले रब सुनदा होवे मैं तो कहांगा इस संकारी नू रब उथे मारे जिथे पानी ना नसीब हो ना हो मरदाने तू कीर्तन कर रहा तेरी रचना ते गुरबाणी का वास है जिथे गुरबाणी का वास है उथे निरंकार का वास है प्रधानी कहो मेरा निरंकार एदा भी भला बाबा एदा भला हजूर कह लगे हाँ प्रधानी तू कहो मेरा वाहिगुरु एदा भी भला बुरे नाल सब बुरी करें दे माफ करन के सियाने बुरे नाल फिर नेकी करनी ए गुरु नानक ने प्रधानी साडा तीजा वचन है मोड़ न तू ही कहो मेरा निरंकार एदा भला करे ते मेरे सिख भी वाहिगुरु की अरदास करे ते की कहणगे नानक नाम चढ़दी कला तेरे पाणे सरबत ते सरबत दा भला पगड़ वाला दुनिया च कोई आया है तो मेरा तन गुरु नानक पा सारिया का साहबा ने बाणी किया सबे जी संभाल सबे जी संभाल अपनी मेहर कर गुरु ने सारिया का भला गुरु नानक क्यों वड्डा है तन गुरु नानक पातशाह क्यों सारिया तो वड्डा है कहरी साहब सिंह धन गुरु नानक पातशाह जी ने सारे नाल प्यार किया आज तेरी पढ़ी

ਗੁਰੂ ਨਾਨਕ ਨੂੰ ਵੱਡਾ ਕਵੇਗਾ, ਗੁਰੂ ਨਾਨਕ ਉਹਨੂੰ ਵੱਡਾ।

ਸਾਰਿਆਂ ਤੋਂ ਵੱਡਾ ਗੁਰਮੈਂ ਕਿਉਂ ਵੱਡਾ ਹੈ? ਇਹ ਪਾਤਸ਼ਾਹੀ ਸਾਧ ਸੰਗਤ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ ਨਿਮਰਤਾ। ਦੁਨੀਆਂ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦਾ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸਾਧ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ ਉੱਥੇ ਮਾਲਕ ਦੀ ਬਖਸ਼ਿਸ਼ ਕੀ ਜਾਏਗਾ। ਇਸ ਵਾਸਤੇ ਗੁਰੂ ਨਾਨਕ ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਗਿਆ, ਆਪਸ ਤੋਂ ਜੋ ਜਾਣੇ ਨੀਚਾ ਸੌ ਗਰੀਏ। ਹਜ਼ਰਤ ਈਸਾ ਨੇ ਕਿਹਾ ਹੈ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ, ਮੈਂ ਰੱਬ ਦਾ ਦਰਵਾਜ਼ਾ। ਹਜ਼ਰਤ ਈਸਾ ਨੇ ਮੈਂ ਰੱਬ ਦਾ ਦਰਵਾਜ਼ਾ, ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖਿਆ। ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਮੈਂ ਗੁਰੂ। ਤੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ? ਜੇ ਕੋਈ ਵਿਛੜਿਆ ਸਾਈ ਤੂੰ ਮਿਲ ਜਾਂਦਾ, ਟੁੱਟਾ ਹੋਇਆ ਮਿਲਦਾ ਹੈ ਇਨਸਾਨ, ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦੇ। ਵਾਹਿਗੁਰੂ ਅੱਜ ਵੀ ਜੋੜਨ ਵਾਸਤੇ ਮਰਦਾਨੇ ਨੂੰ ਕਹਿ, ਮਰਦਾਨਿਆਂ ਕਹੋ ਮੇਰਾ ਨਿਰੰਕਾਰ, ਇਹਦਾ ਵੀ ਪਹਿਲਾਂ। ਮਰਦਾਨੇ ਨੇ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ, ਉਹ ਘੋੜੇ ਤੇ ਜਾਣ ਵਾਲੇ ਘੋੜ ਸਵਾਰ, ਮੇਰਾ ਤਾਂ ਚਿੱਤ ਨਹੀਂ ਕਰਦਾ, ਪਰ ਕੀ ਕਰਾਂ, ਬਾਬਾ ਮੁੜ ਮੁੜ ਪਿਆ ਕਹਿੰਦਾ ਹੈ ਉਹ ਜਾਣੇ ਤੇਰਾ ਵੀ ਭਲਾ। ਇੱਧਰ ਘੋੜੇ ਨੂੰ ਭਜਾਈ ਜਾਂਦਾ ਨਿਰੰਕਾਰ ਦੀ ਨੇ, ਘੋੜੇ ਨੇ ਠੁੱਡਾ ਲਿਆ, ਘੋੜਾ ਡਿੱਗ ਪਿਆ, ਡਿੱਗਦਿਆਂ ਘੋੜੇ ਦੇ ਪ੍ਰਾਣ ਨਿਕਲ, ਇਹਨੂੰ ਵੀ ਚੋਟ ਲੱਗੀ, ਉੱਠੇ ਬੜਾ ਘਾਬਰੇ। ਹੈ ਇਹ ਕੀ ਹੋਇਆ, ਚੰਗਾ ਭਲਾ ਘੋੜਾ ਸੀ, ਡਿੱਗਦਿਆਂ ਹੀ ਮਰ ਗਏ, ਹੁਣ ਕੀ ਕਰਾਂ? ਫਿਰ ਇਸਨੇ ਕੀ ਕੀਤਾ, ਮੋਏ ਘੋੜੇ ਤੋਂ ਕਾਸ਼ਤੀ ਲਾ ਕੇ ਸਿਰ ਤੇ ਰੱਖ। ਇਹਦਾ ਨਾਮ ਸੀ ਕਰੋੜੀਆ ਸ਼ੇਰ, ਕਰੋੜਾਪਤੀ ਸੀ। ਮਾਇਆ ਦੇ ਕੋਲ ਬੜੀ ਸੀ ਪਰ ਸ਼ੂਮ ਬੜਾ ਸੀ। ਸ਼ੂਮ ਦੀ ਅਵਸਥਾ ਕਿਸੇ ਨੇ ਬਿਆਨ ਕੀਤੀ ਹੈ, ਕਿਰਪਨ ਪੁੱਛੇ ਸ਼ੂਮ ਸੇ ਤੁਮ ਕਿਉਂ ਭਇਆ ਹੈਰਾਨ। ਸ਼ੂਮ ਨੂੰ ਕਿਸੇ ਨੇ ਪੁੱਛਿਆ ਵੀ ਹੈਰਾਨ ਕਿਉਂ ਹੈ ਅੱਜ, ਜਾਂ ਕੁਝ ਤੇਰਾ ਧਨ ਗਿਆ, ਜਾਂ ਕੁਝ ਕੀਆ ਦਾਨ। ਸ਼ੂਮ ਕਹਿਣ ਲੱਗਾ ਨਹੀਂ, ਨਾ ਕੁਝ ਮੇਰਾ ਧਨ ਗਿਆ ਨਾ ਮੈਂ ਕੀਆ ਦਾਨ, ਪਰ ਇੱਕ ਦਾਨ ਕਰੇਂਦੇ ਨੂੰ ਵੇਖ ਕੇ ਨਿਕਲ ਗਿਆ ਮੇਰੇ ਪ੍ਰਾਣ। ਤਾਂ ਕੁਛ ਨਹੀਂ, ਗੁਰਦੁਆਰੇ ਵਾਸਤੇ ਉਗਰਾਹੀ ਵੀ ਹੁੰਦੀ ਸੀ, ਮੈਂ ਚਲਾ ਗਿਆ, ਕੋਈ $500 ਰੁਪਇਆ ਦੇਵੇ, ਕੋਈ 1000। ਚੂਪ ਕਹਿਣ ਲੱਗਾ ਮੈਂ ਵੇਖ ਵੇਖ ਕੇ ਯਾਰ। ਆਪ ਲਵੇ ਚੁੱਲੂ ਘਰ ਪਾਉਂਦੀ ਤਹ ਮਿਲਦੇ ਜੇ ਗੰਗਾ, ਐਸੇ ਵੀ ਇਨਸਾਨ ਤੁਹਾਨੂੰ ਦੁਨੀਆਂ ਚ ਆਪ ਚੰਗਿਆਈ ਪੱਲੇ ਨਹੀਂ ਬਣਦੇ, ਚੰਗੇ ਕੰਮ ਕਰਨ ਵਾਲੇ ਤੇ ਲੁਪਤਾ ਚੀ ਨਹੀਂ ਕਰਦੇ। ਕਰੋੜੀ ਵਾਲੀ ਸ਼ੂਮ ਕਾਠੀ ਸਿਰ ਤੇ ਚੁੱਕ ਲਈ ਤੇ ਵਾਪਸ ਮੁੜ ਗਏ। ਮਰਦਾਨੇ ਨੇ ਦੂਰੋਂ ਵੇਖਿਆ ਮਰਦਾਨਾ ਉੱਠ ਕੇ ਖੜਾ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀ ਗੱਲ ਹੈ, ਕਾਲਾ ਪੈ ਗਏ? ਪਾਤਸ਼ਾਹ ਉਹ ਵੇਖੋ ਜਿਹਨੇ ਮੈਨੂੰ ਠੁੱਡਾ ਮਾਰਿਆ ਸੀ ਤੇ ਤੁਹਾਨੂੰ ਕੁਰਾਹੀਆ ਕਿਹਾ ਸੀ, ਆ ਰਹੇ ਪਤਾ ਨੀ ਘੋੜਾ ਕਿੱਧਰ ਗਿਆ, ਕਾਠੀ ਸਿਰ ਤੇ ਚੁੱਕੀ ਆਉਣ। ਹਜ਼ੂਰ ਕਹਿਣ ਲੱਗੇ ਮਰਦਾਨੇ ਆਉਣ ਦੇ। ਮਰਦਾਨੇ ਨੇ ਕਿਹਾ ਮਹਾਰਾਜ ਅੱਗੇ ਮੈਂ ਤੁਹਾਡਾ ਹੁਕਮ ਮੰਨੇ ਤੇ ਹੁਣ ਤੁਸੀਂ ਮੇਰੀ ਬੇਨਤੀ ਮੰਨੋ। ਮਰਦਾਨੇ ਕਹੋ ਕੀ ਕਹਿੰਦਾ ਹੈ? ਮਰਦਾਨੇ ਨੇ ਕਿਹਾ ਮਹਾਰਾਜ ਇਹ ਹੈ ਕੱਲਾ ਤੇ ਆਪਾਂ ਸੁੱਖ ਨਾਲ ਹਾਂ ਤਿੰਨ, ਜੇ ਤੁਸੀਂ ਤੇ ਭਾਈ ਬਾਲਾ ਇਹਦੀਆਂ ਕਦੇ ਬਾਹਾਂ ਫੜ ਲਓ ਨਾ
तो मैं रवाब दिया दो ठोकरा ने सिर च मार के बदला ही ला लू आखो श्री भाई। पर हजूर कहन लगे ना मरदाने रवाब मारन वास्ते रवाब दे भी शब्द का तीर बन मरदाने मार कोई तीर अड़ी आला आ गए पंछी केरे मरदाने ने क्या मारा जे ए गल है तो आप कृपा करो की पता मेरा तीर खता कर जाए आप बख्श सत मरदाने फिर रवाब चुक मरदाने ने रवाब चुकी रवाब दिया तारा ते मरदाने दिया कोमल कोमल उंगलां चलिया कोई इलाही नाम चलिए ते इधरों मेरे धन गुरु नानक पातशाह जी का मिठा गला खुलिया करोड़िया नेड़े आ चुका सी साहबा ने मुखातब होके तकिया ते फिर प्यार नाल एक अद्भुत की है।

ਸਾਰੇ ਨੇ ਵਾਹਿਗੁਰੂ ਜੀ ਤੇਰੀ ਸਾਧ ਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਜੇ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਅੱਜ ਤੇਰੀ ਪੜ੍ਹੀਏ ਨਾ ਸਾਰੇ।

ਪਰ ਸਾਡੇ ਕੋਲੋਂ ਵੀ ਅਨੇਕਾਂ ਫੁੱਲ ਹਨ। ਤੋ ਆਓ ਸਾਰੇ ਅੱਲਾਹ ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੀ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭ, ਜਿਸ ਸਿੱਖ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਧੰਨ ਗੁਰੂ ਨਾਨਕ ਪਾਤਸ਼ਾਹ ਪ੍ਰਵਾਨ ਕਰ ਲਈ। ਆਓ ਸਾਰੇ ਪਿਆਰ ਨਾਲ

ਅੱਖਾਂ ਦੇ ਸਾਹਮਣੇ ਆ ਕੇ ਮੈਨੂੰ ਡਰਾ ਮੈਨੂੰ ਬਖਸ਼ਣ ਵਾਲਾ ਹੋਰ ਕੋਈ ਨਹੀਂ ਜਿਸ ਤਰ੍ਹਾਂ ਮੈਂ ਵੱਡਾ ਪਾਪੀ ਹਾਂ ਤੂੰ ਬਖਸ਼ਣ ਵੀ ਵੱਡਾ ਹੈ।

रो लिया थे। रो रो के मेरे धन गुरु नानक पातशाह ने चरणा रुक्त हो पातशाह बख्श। अदूर कहन लगे मरदाने बख्शीए। मरदाने ने कहा महाराज अगे मेनू पुछ के बख्श दो, ये तो तुहाडा बिरद है जो शरण आवे तो तंस लावे ए बिरद सौरी सदा। तो हजूर ने अभी दृष्टि तकिया ते किया करोड़िए फिर जप सतनाम संसार रोगी नाम करोड़िए नाम जपे। नाम जपेगा तेरा मन पवित्र गाड़ी बाणी पड़े नाले सत्संग भी करिया करते करोड़िए तेनू नरंकार ने माया दिती है दान पुण्य आज माया भी कर सत्य हूं करोड़िया से गल च पला पा के कहता पातशाह एक बेनती मेरी करवा केड़ी पातशाह नाल ही मेरा पिंड हूं मेरे घर चल मैं तुहाडी सेवा ਤੁਹਾਨੂੰ ਪ੍ਰਸ਼ਾਦ ਛਕਾਵਾਂ ਦੁੱਧ ਪਿਲਾਵਾਂ। ਅਦੂਰ ਕਹਿਣ ਲੱਗੇ ਕਿਉਂ ਮਰਦਾਨੇ ਚਲੀਏ। ਮਰਦਾਨੇ ਨੇ ਕਿਹਾ ਮਹਾਰਾਜ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਚੱਲੋ ਹੁਣ ਤਾਂ ਤੁਹਾਡਾ ਸਿੱਖ ਬਣ ਗਿਆ ਕੌੜੀਆ। ਅਦੂਰ ਕਹਿਣ ਲੱਗੇ ਮਰਦਾਨਿਆਂ ਅਜੇ ਸਿੱਖ ਨਹੀਂ ਬਣੇ ਪਾਤਸ਼ਾਹ ਉਹ ਕਿਸ ਤਰ੍ਹਾਂ। ਅਦੂਰ ਕਹਿਣ ਲੱਗੇ ਮਰਦਾਨਿਆਂ ਅਜੇ ਇਹਨੂੰ ਸਿੱਖੀ ਦਿੱਤੀ। ਸਿੱਖੀ ਕੀ ਹੈ ਹੁਕਮ ਤੇ ਜੇ ਹੁਕਮ ਮੰਨੇਗਾ ਤਾਂ ਫਿਰ ਹੀ ਸਾਡਾ ਸਿੱਖ ਸਿੱਖੀ ਗੱਲਾਂ ਵਿੱਚ ਨਹੀਂ ਗੱਲਾਂ ਦੀ ਸਿੱਖੀ ਕਮਜ਼ੋਰ। ਸਿੱਖੀ ਦਾ ਸਰੂਪ ਕੀ ਹੈ ਉਸ ਵਾਹਿਗੁਰੂ ਦਾ ਹੁਕਮ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਕਰੋੜੀਏ ਜੋ ਤੈਨੂੰ ਅਸੀਂ ਉਪਦੇਸ਼ ਦਿੱਤਾ ਹੈ ਉਹਨੂੰ ਕਮਾ। ਜੇ ਤੂੰ ਕਮਾਏਗਾ ਫਿਰ ਅਰਦਾਸ ਕਰੀ ਅਸੀਂ ਆਵਾਂਗੇ ਤੇਰੇ ਘਰ ਪ੍ਰਸ਼ਾਦ ਵੀ ਛਕਾਂਗੇ ਤੇ ਆ ਕੇ ਵਾਹਿਗੁਰੂ ਦੇ ਨਾਮ ਦਾ ਪਵਿੱਤਰ ਜੋ ਅੰਮ੍ਰਿਤ ਹੈ ਉਹਦਾ ਪ੍ਰਵਾਹ ਕਰੋੜੀਏ ਚਰਨਾਂ ਤੇ ਚੜ੍ਹਦੇ। ਪਾਤਸ਼ਾਹ ਮੈਂ ਗਰੀਬ ਤੇਰੀ ਬਖਸ਼ਿਸ਼ ਕਰ ਦਿੱਤੀ ਹੈ। ਹਜ਼ੂਰ ਕਹਿਣ ਲੱਗੇ ਕਰੋੜੀਆ ਬਖਸ਼ਿਸ਼ ਮੇਰੇ ਵਾਹਿਗੁਰੂ ਦੀ ਬਖਸ਼। ਜਿਸ ਵੇਲੇ ਬਖਸ਼ਿਸ਼ ਦਾ ਸਮਾਂ ਆਉਂਦਾ ਹੈ ਤੇ ਜਿਹੜਾ ਸੰਭਾਲ ਲੈਂਦਾ ਹੈ ਉਹ ਭਾਵੇਂ ਕਰੋੜੀਏ ਤੇ ਬਖਸ਼ਿਸ਼ ਹੋਈ ਤੁਹਾਡੇ ਉੱਤੇ ਵੀ ਗੁਰੂ ਦੀ ਬਖਸ਼ਿਸ਼ ਤੇ ਬਖਸ਼ਿਸ਼ ਵਾਲਾ ਸਮਾਂ ਮਿਲਿਆ। ਬਖਸ਼ਿਸ਼ ਤੋਂ ਸਦੀਵ ਹੀ ਹੈ। ਬਾਬਾ ਆਨੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਉਸ ਵਾਹਿਗੁਰੂ ਦੀ ਸਦਾ ਹੀ ਮਿਹਰ ਹੈ ਪਰ ਉਸ ਮਿਹਰ ਨੂੰ ਸੰਭਾਲ ਲੈਣਾ ਇਹ ਵੱਡੀ ਆਪ ਜਿਨ੍ਹਾਂ ਦੇ ਭਾਗਾਂ ਵਿੱਚ ਬਸ ਦੋ ਵੇਲੇ ਆ ਕੇ ਆਪ ਕੀਰਤ ਨੇ ਜੁੜੀ ਜਿਹਨਾਂ ਉੱਤੇ ਗੁਰੂ ਦੀ ਕਈ ਆਉਂਦੇ ਹੀ ਨਹੀਂ ਕਈ ਨਾਵੇ ਪਾਈ ਜਾਂਦੇ ਪਰ ਕਈ ਐਸੇ ਪ੍ਰੇਮੀ ਵੀ ਹਨ ਜਿਨ੍ਹਾਂ ਨੇ ਕਿਸੇ ਕੀਰਤ ਚ ਨਾਗਾ ਨਹੀਂ ਪਾਇਆ। ਜੇ ਕੀਰਤਨ ਚ ਨਾਗਾ ਨਹੀਂ ਪਏਗਾ ਤਾਂ ਗੁਰੂ ਨਾਨਕ ਦੀ ਬਖਸ਼ਿਸ਼ ਹੀ ਨਾਗਾ ਨਹੀਂ ਪਏਗਾ। ਚੌੜੀਆ ਇਹ ਮਾਲਕ ਦੀ ਦਾਤ ਇਹ ਜ਼ੋਰ ਦੀ ਚੀਜ਼ ਨਹੀਂ। ਨਿਊਯਾਰਕ ਤੂੰ ਟੈਲੀਫੋਨ ਆਇਆ ਕਦੋਂ ਵਾਪਸ ਆ ਰਹੇ ਛੇਤੀ ਆ ਜਾਓ। ਕਿਸੇ ਪਾਸੇ ਉਡੀਕ ਹੈ ਤੇ ਕਈ ਗੁਰੂ ਪਿਆਰੇ ਤੁਹਾਡੇ ਵਰਗੇ ਮਾਈ ਭਾਈ ਕੀਰਤਨ ਦਾ ਅੰਮ੍ਰਿਤ ਪੀ ਇਹ ਦਾਤ ਗੁਰੂ ਦੀ ਆਪਣੀ ਹੈ। ਹਜ਼ੂਰ ਕਹਿਣ ਲੱਗੇ ਮਰਦਾਨੀਆਂ ਰਵਾਬ ਚੁੱਕੀ ਤੇ ਸ਼ਬਦ ਦੀ ਅਖੀਲੀ ਤੱਕ ਪਈ। ਮਰਦਾਨੀ ਨੇ ਰਵਾਬ ਚੁੱਕਿਆ ਤੇ ਬਾਬੇ ਨੇ ਸੋਹਣੇ ਗਲੇ ਚ ਇਹ ਸਭ ਕੀ ਕਿਹਾ ਔਰ ਸਾਰੇ ਪੜ੍ਹੀਏ ਕੀਰਤਨ ਦੀ ਸਮਾਪਤੀ ਕਰੀਏ।

ਜੀ ਪਾ ਕੇ ਲਿਖਣਾ ਮੈਂ ਤੈਨੂੰ ਬਹਾ ਲਿਆ ਉੱਥੇ ਸੱਚੋਈ ਸਿਮਰੇਟਰ ਵਕੜ ਸੰਭਾਲਿਆ ਥਾਂ ਨਾ ਪਾਣ ਕੂੜਾ ਮੁਕਾ ਲਿਆ ਜੋ ਚਲਿਆ ਤੇਰੇ ਨਾਗਰ ਤੇ ਸੇ

ਸਮਾਧਿ ਖੇਡੇ ਵਿਰਾਣੀ ਸਮਾਧ ਤੱਕ ਵਿਸ਼ਵਾਸ ਖਾਣੀ ਵਿਸ਼ਵਾਸ ਲਗੇ ਰਾਣੀ ਵਿਸ਼ਵਾਸ ਜੋ ਵਿਸ਼ਵਾਸ ਵਿਚੋ

0: ਪਹਿਲਾਂ ਪਹਿਲਾਂ ਪਹਿਵੇ ਕੋਬਰ ਮੈਂ ਚੱਲੋ ਪਹਿਵੇ ਚੱਲੇ ਲੱਗਦੀਆਂ ਪਹਿਵ ਚੱਕਣ ਕੱਢੇ ਬੇਕਾਰ ਪਹਿਵੇ ਚੱਲੀ ਰੱਬੀ ਪਾਰ ਪਹਿਵ ਜਾਇਆ ਤਮਨ ਪਾਰ ਪਹਿਵ ਇੰਦਰ ਪਾਰ ਪਹਿਵ ਚ ਰਾਜਾ ਤਮਨ ਦਵਾਰ ਪਹਿਵੇ ਸੂਰ ਪਹਿਵ ਚੰਦ ਕੋ ਕਰੋੜ ਚੱਲਣਾ ਪਹਿਵ ਸਿੱਧ ਬੁੱਧ ਸੁਰਨਾਥ ਪਹਿਵ ਚ ਆਡਾਣਿਆ ਪਾਰ
1: ਪਹਿਵ ਜੋਤ ਮਹਾਂਵਲ ਸੂਰ ਪਹਿਵ ਚਾਵੇ ਜਾਵੇ ਪੂ ਸਗਲੇ ਪਾਉ ਲਿਖਿਆ ਸਗਲੇ ਨਾਨਕ ਪਾਉਂਦਨ ਕਾਰ ਸੱਚੇ ਨਾਨਕ ਪਾਉਂਦਨ ਕਾਰ ਹੋਰ ਕਿਤੇ ਰਾਰ ਵਾਲ ਕਿਤੇ ਕਣ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗੇ।

ਸ਼ੋਗਲਾ ਪਹਿਲਾਂ ਮੁਸਲਮਾਨ ਆ ਸਿਫ ਸਰੇ ਗਿਤ ਪੜ ਪੜ ਕਰੇ ਵਿਚਾਰ ਬੰਦੇ ਸਿਰੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾ ਇਸਲਾਮ ਦਸੂ ਅਪਾਰ ਕੀਰਤ ਨਾਰਾਇਣ ਦਾ ਪੂਰਾ ਕਿਰਪਾ ਸੋਕਾਰ ਯੁਗ ਸੁਣਦਿਆ ਬੰਦੇ ਤਿਲਕ ਨਾਮ ਕਰਤਾਰ ਸੁਖ ਮੁੱਠ ਨਾਮ ਨੇ ਨਿਕਾਇਆ ਗਾ ਅਕਾਰ ਜਗੀਰ ਮੰਦਿਰ ਦੋ ਕੁ ਵਜੇ ਜਿਹੜੇ ਕੇ ਵਿਚਾਰ ਦੇ

0: ਹੋਂਬ ਚ ਆਇਆ ਹੋਂਬ ਚ ਗਿਆ ਹੋਂਬ ਜਮਿਆ ਹੋਂਬ ਚ ਮੂਆ ਹੋਂਬ ਦਿੱਤਾ ਹੋਂਬ ਚ ਲਿਆ ਹੋਂਬ ਚ ਖਟਿਆ ਹੋਂਬ ਗਿਆ ਹੋਂਬ ਚ ਚਾਰ ਕੁੜਿਆ ਹੋਂਬ ਚ ਪਾਪ ਨੂੰ ਚਾਰ ਹੋਂਬ ਤੇਰੇ ਸੁਰ ਉਤਾਰ ਹੋਂਬ ਚ ਸਿਉਂ ਚ ਰੋ ਗਏ ਹੋਂਬ ਚ ਫੜੀ ਗਏ ਹੋਂਬ ਚ ਤੂ ਗਏ
1: ਹੋਂਬ ਚ ਤੂ ਕਮ ਸਿਆਣਾ ਮੁਖ ਸੰਸਾਰ ਦਾ ਸਾਣਾ ਹੋਂਬ ਚ ਮਾਇਆ ਮਚਾਇਆ ਹੋਂਬ ਇੱਕ ਜੰਦ ਪਾਇਆ।

ਹੋਮੇ ਜਾਤੇ ਹੋਮੇ ਕਰੂੰ ਕਮਾਏ ਹੋਮੇ ਬੰਦਨਾ ਫਿਰ ਵਰਦੋਂ ਨੀ ਪਾਏ ਹੋਮੇ ਕਿਤੋਂ ਪਜਾਏ ਕਿਸਨ ਮੇ ਜਾਏ ਹੋਮੇ ਹੁਕਮੇ ਭਈਏ ਕਿਸ ਫਰਾਏ ਹੋਮੇ ਦੀ ਰੋਗ ਹੈ ਦਾਰੂ ਪੀ ਸਮਾ ਕਿਰਪਾ ਕਰ ਜਾ ਆਪਣੇ ਤੇ ਗੁਰੂ ਕਾ ਸ਼ਬਦ ਕੁਮਾਰ ਨਾਨਕ ਕਹਿ ਸੁਣੋ ਜਨੋ।

ਮਹਲਾ ਪਹਿਲਾ ਲਖ ਲਿਖੀਆਂ ਚੰਗੀਆਂ ਆਈਆਂ ਲਖਪੂਨਾ ਪਰਵਾਨ ਲਖਪੂਰ ਦੀ ਥਾਂ ਲਖਸੂਰ ਤਨ ਸੰਗਰਾਮ ਰਣ ਮੈਂ ਝੂਟੇ ਫਰਾਂ ਲਖਸੂ ਕੀ ਲਖ ਗਿਆਨ ਤਨ ਪਰ ਪਾਠ ਫਰਾਂ ਜੇ ਨੀ ਕਰਕੇ ਕਰਨਾ ਕਿਆ ਲਿਖਿਆ ਵੰਡਾਉਣ ਨਾਂਕ ਮਤ ਮਿਥਿਆ ਕਰਮ ਸੱਚਾ ਨੀ ਜਾਣ ਸਾਹਿਬ।

ਸਤਿਕਾਰ ਯੋਗ ਨੇ ਪਹਿਲਾਂ ਸਤਿਕਾਲ ਕੂੜ ਵਰਤਿਆ ਕਲ ਕਾਲ ਕਵੇਦਾਲ ਵਿਊ ਵਿੱਚ ਬਦਲੇ ਗਏ ਅੱਗੋ।

ਮੂਰ ਫੋਨ ਦੇ ਫੋਨ ਦੀ ਰੋਕ ਦਿੱਤੇ ਨੇ ਕਿ ਪਿਆ ਧਰਮਿੰਦਰ ਨੂੰ ਕਰੇਗਾ ਵਾਵੇ ਮੰਗੇ ਮੁਕਦਵਾ ਦੁਕਦਾ ਜਾਣੇ ਛੱਡਵੇ ਕਰਵਾਰ ਸਭ ਕੋ ਪੂਰਾ ਕਰੋਗੇ ਕੱਟਣਾ ਕੋਈ ਆ ਕੇ ਪਰਵਾਣਾ ਪਿੱਛੇ ਪਾਈ ਗਿਆ ਤਾਂ ਨਾਨਕ ਤੋਂ ਲੈ ਜਾ ਪੈ ਬਦ ਸਵਚ ਕੇ ਨਾਮ।

0: ਗੱਜ ਗੁਬਨਾ ਸਤਨਾਮ ਸਵਰ ਪੌੜੀ
1: ਪੜਿਆ
0: ਹੋਵੇ ਗੁਨਾਹਗਾਰ ਤੋਂ ਉਮੀ ਸਾਧ ਨਾ ਮਾਰੀਏ ਜੀ ਹਾਂ ਕਾਲੇ ਕਾਲਨਾ ਤੇ ਵੀ ਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਦਾਂ ਲੱਗਿਆ ਹਾਰੀਏ ਪੜਿਆ ਚ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੂੰਹ ਥੱਲੇ ਅੱਗੇ ਮਾਰੀਏ ਆਪ ਸਤਨਾਮ ਸ੍ਰੀ ਵਾਹਿਗੁਰੂ ਜਿਨ

0: ਨਾਨਕ ਮੇਰੇ ਸਰੀਰ ਇਹ ਕਿਹੜਾ ਸਿੱਖ ਦੁਆ ਦੁੱਖ ਦੁੱਖ ਫੇਰ ਪਟਾਈ ਗਏ ਗਿਆਨੀ ਪੁੱਜਦਾ ਸਤਿਗੁਰ ਦੁਆ ਧਰਮ ਗਿਤਵਾ ਉੱਥੇ ਤੇਰਾ ਜਗ ਕਾ ਜੋਰ ਗਿਤਵਾ ਦੁਆਪਰ ਤਪੇ ਕਾ ਸਤ ਗਿਤਵਾ ਕਲਯੁਗ ਸੰਕਾ ਮੂਲ ਗਿਤਵਾ ਸ਼ਾਮ ਕੇ ਸੰਤ ਸੁਆਮੀ ਸਚਨਾ ਸਾਚ ਰਹੇ ਸਭ ਸੁਸਮਾ ਰੇ ਕਹੇ ਰਿਹਾ ਪ੍ਰਭੂ ਰਾਮ ਨਾਮ ਦੇਵਾ ਨਾ ਤੂੰ
1: ਨਾਲ ਇਹ ਪ੍ਰਸ਼ ਜੈ ਤਰਨ ਮੁਕੰਦਰ ਪਾ ਜਿਟ ਮੈਂ ਜਾ ਚਿੱਤ

ਪੌੜੀ ਕਪੜੀ ਹਿਸਾਬ ਨਾਲ ਛੱਡਣੀ ਅੰਦਰ ਜਾਗਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਮ ਦੇਰਾ ਪੀੜੇ ਅੱਗੇ ਜਾਵਣਾ ਨੰਗਾ ਦੋਸਤ ਚਾਲਿਆ ਤਾਂ ਜਿਸੇ ਖਰਾ ਡਰਾਵਣਾ ਪਰ ਔਗੁਣ ਪਛੁਤਾਵਣਾ ਅਕਸਤਰਾਮ ਸ੍ਰੀ ਵਾਹਿਗੁਰੂ।

ਨਾਨਕ ਤੰਗਾ ਤੁਪਤੇ ਜੇ ਤੱਕ ਹੋਵੇ ਜੋਰ ਨਾਏ ਮਨੀਏ ਪਤੂ ਪਜਾ ਸਾਲ ਆਏ ਸਚੂ ਦਰਗੇਂਦਰ ਪਾਈ ਜੇ ਤੰਗਾ ਦੂਸ ਬੂਤ ਤਗਨੇ ਦੀ ਤਗਨੇ ਨਾਰੀ ਪਰ ਕੇ ਤੁਪੇ ਵੈਂਦਾਰੀ ਤਗਨੇ ਪਈ ਤਗਨੇ ਦੀ ਤਗਨੇ ਜੇ ਮੈਂ ਤਗਨੇ ਜੇ ਮੈਂ ਤਗਾ ਤੇ ਵਤੇ ਵਟਾ ਕੇ ਉਰਾ ਕੱਤੀ ਲੈ ਪਾੜ ਕਰੇ ਬਿਆ ਕਟ ਕਾਗਲ ਦੀ ਚਰਾ ਸੁਣ ਵੇ ਕੋਲ ਕੋਈ ਬਣਾ ਕਨਾ ਦਾ ਨਾ ਉਸਤਾਨ ਪੌੜ ਸਾਹਿਬ ਹੋਏ ਦਿਆਲ ਕਿਰਪਾ ਕਰਤੇ ਸਾਹਿਕਾਰ ਕਰਾਏ ਸੀ ਸੋ ਸਿਰ ਸਿਰਾ ਕਰੇ ਜਿਸ ਨੂੰ ਬਣਾਏ ਸੀ ਹੁਕਮ ਨਹੀਂ ਹੋਵੇ ਪ੍ਰਵਾਨ ਤੱਕ ਮੈਂ ਕਾਬਲ ਪਾਏ ਸੀ ਮੈਂ ਭਾਵੇਂ ਕੋਈ ਕਰੇ ਮੰਤਰੀ ਜੈ ਸੋਪਰ ਪਾਏ ਸੀ ਤਾਂ ਦਰਗਾਹ ਪੈਦਾ ਜਾਏ ਕੋਈ ਗਾਹ ਦੇ ਗਾਹ ਜੀ ਨਾ ਜੀ ਬੇਟੀ ਕੋ

ਗੋਤ ਲੱਕੜੀਆਂ ਦਾ ਕੀੜਾ ਹੋਏ ਜਿੱਥੇ ਦਾਣਿਆਂ ਕੇ ਦੀਆਂ ਬਲ ਕੋ ਪਹਿਲਾਂ ਪਾਣੀ ਜਿਹਾ ਸਭ ਕੋ

0: ਛੁੱਟੇ ਜਿਹੜੇ ਕੋਲ ਪੂਜਾ ਮਿੱਟੋ ਜਾਏ ਸਟੋਰ ਪੁਜੇ ਵੈ ਲਗਾ ਬਣ ਕਰੂ ਉੱਥੇ ਜਾਈ ਸੱਜਿਆ ਕਿਸੇ ਲਗਾ ਦੋ ਅੰਦੇ ਤੇ ਪਾਣੀ ਦੇਵਤਾ ਬਸੰਤ ਦੇਵਤਾ ਲੂ ਪੰਜਵਾਂ ਪਾਇਆ ਕ੍ਰਿਤ ਤਾਂ ਹੋ ਅਪਾਰ ਪਾਪੀ ਸੁਤਲ ਗੱਡਿਆ ਤੁੱਕਾ ਪਾਇਆ ਤੇਤੀ ਨਾਮੋ ਤੇ ਬਿਰਨਾ ਮੇਰਾ ਸਖਾ ਨਾਨ ਕੇ ਵਜਾਣੀਏ ਤੁੱਕਾ ਪਾ
1: ਪੰਡ ਜਮੀਏ ਪੰਡ ਲਿਮੀਏ ਪੰਡ ਮੰਗਲਿਆ ਪੰਡੋ ਮੈਂ ਦੋਸਤ ਪੰਡੋ ਚੱਲੇ ਰਾ ਪੰਡ ਮੂੰ ਆ ਪੰਡ ਪਲ ਗਏ ਪੰਡ ਹੋ ਬੰਦਾ ਬੰਦਾ ਆਖੀਏ ਜਿੱਥੇ ਮੇਰਾ ਜਾਣ
0: ਪੰਡੋ ਹੀ

ਮੂਰਖੀ ਨਾਲ ਲੱਗੀ ਅੱਖ ਤੱਕ ਨਾਲ।

ਬੋਲੀ ਨਾਨ ਕੰਤਨ ਜਾਪਦੇ ਹਨ ਤਾਂ ਪਾਰਾਵਾਰ ਆਪਦਾ ਸਾਥੀ ਸ਼ਰਾਬ ਕਿਰਾਏ ਮਾਰ ਇੱਕ ਨਾ ਗਲੀ ਜ਼ੰਜੀਰੀਆਂ ਤੁਰੀ ਚੜੇ ਵਿਸਾਰ ਆਪ ਕਿਰਾਏ ਕਰਿਆ ਆਪ ਹੁਣ ਕੈਸ਼ੋ ਕਰੀ ਪਾਰ ਨਾਨ ਕਰਨਾ ਜਿਨਕੀ ਆ ਫਿਰ ਸੀ ਕਰਨੀ ਸਾਰ ਅਕਸ਼ਤ ਨਾਮ ਸ੍ਰੀ ਵਾਹਿਗੁਰੂ।

0: You are listening to SeekNet Radio, broadcasting live Gurbani Kirtan 24 hours a day from around the world.
1: ਇਹ ਆਸਾ ਦੀ ਸ਼ਬਦ ਰੀਤ ਪੁਰਾਣੀ ਹੈ ਤੇ ਸੁਲਫਾ ਵਿੱਚ ਗਾਈ ਜਾਂਦੀ ਹੈ ਇਹਦਾ ਰੂਪ